ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੀ ਇਸੀ ਗੂੰਜ ਕੰਨੇ ਜੁੜਿਓ ਨਾ, ਕੰਨੇ ਅਗਰ ਤੁਹਾਂ ਨਹੀਂ ਜੁੜਿਓ ਨਾ ਤਾਂ ਜਲਦੀ ਜਲਦੀ ਇਸਾ ਗੂੰਜ ਕੰਨੇ ਜ਼ਰੂਰ ਜੁੜਿਆ। ਸਮੇਂ ਜਿਹੜੇ ਸੇ 2:27 ਕਾਰਿਕ੍ਰਮ ਚੋਈਆਂ ਨਾ, 27 ਜਿਹੜਾ ਨਾ ਕਾਰਿਕ੍ਰਮ ਦੀਆਂ ਨਿਕਲੀਆਂ ਨਾ, ਕੰਨੇ ਬਾਕੀ ਜਿਹੜਾ ਸਮੇਂ ਤੁਹਾਂ ਤੱਕ ਬਚਿਆ ਸੇ ਜ਼ਰੂਰ ਤੁਹਾਂ ਤੱਕ ਗੱਲਬਾਤ ਵੀ ਆਪਣੀ ਜਿਹੜਾ ਪਹੁੰਚਾਉਣੀ ਹੈ, ਕੰਨੇ ਜਿਹੜਾ ਤੁਹਾਂ ਦੀਆਂ ਫਰਮਾਇਸ਼ਾਂ ਵੀ ਜ਼ਰੂਰ ਪਹੁੰਚਾਉਣੀਆਂ ਨਾ। ਇਸੀ ਕਰਨਾ ਤੁਸੀਂ ਸਾਰੇ ਵੀ ਇਸ ਕਾਰਿਕ੍ਰਮ ਦੇ ਸਫ਼ਰ ਚਾਹਾਂ ਕਰਨੇ ਜੁੜ ਸਕਦੇ, ਕਨੇ ਆਹ ਕਰਨੇ ਗੱਲਬਾਤ ਜਿਹੜਾ ਇਸ ਜ਼ਰੂਰ ਕਰੀ ਸਕਦੇ। ਗੱਲਬਾਤ ਕਰਨੇ ਵਾਸਤੇ ਜਿਹੜਾ ਨੰਬਰ ਹੈ ਸਟੂਡੀਓ ਦਾ ਸੇ ਫਰੀ ਤੇ ਤੁਹਾਂ ਤੱਕ ਪਹੁੰਚਾਈਂਦੇ ਨਾ, ਨੰਬਰ ਹੈ 7 0 1 8 1 1 7 0 9 1। ਨੰਬਰ ਫਰੀ ਤੇ ਤੁਹਾਂ ਤੱਕ ਪਹੁੰਚਾਈਦਾ ਹੈ, ਕਨੇ ਤੁਸੀਂ ਜਲਦੀ ਜਲਦੀ ਜਿਹੜਾ ਸਮੇਂ ਦੀ ਬਰਬਾਦੀ ਨਾ ਕਰੀ ਕਰੀ ਜਲਦੀ ਜਲਦੀ ਇਸ ਕਾਰਿਕ੍ਰਮ ਦੇ ਸਫ਼ਰ 'ਚ ਜੁੜਿਆ, ਕਿਉਂਕਿ ਸਮੇਂ ਦੇ ਅਨੁਸਾਰ ਚੱਲਣਾ ਵੀ ਆਹਾਂ ਵਾਸਤੇ ਜ਼ਰੂਰੀ ਹੈ। ਕਨੇ ਤੁਸੀਂ ਵੀ ਸਮੇਂ ਦੇ ਅਨੁਸਾਰ ਚੱਲਾ, ਕਨੇ ਆਹਾਂ ਵੀ ਸਮੇਂ ਦੇ ਅਨੁਸਾਰ ਜਿਹੜਾ ਨਾ ਸੇ ਜ਼ਰੂਰ ਚੱਲਿਓ ਨਾ। ਕਨੇ ਗੱਲਬਾਤ ਆਹਾਂ ਕਰਾ ਦੇ ਨਾ ਸੈਰ ਦੀ, ਕੱਲ੍ਹ ਜਿਹੜਾ ਸੇ ਸੈਰ ਪਰਵ ਹੈ, ਕਨੇ ਤਿਆਰੀਆਂ ਜਿਹੜਾ ਨਾ ਸੇ ਆਹਾਂ ਦੀਆਂ ਅਜੇ ਤੇ ਸ਼ੁਰੂ ਹਨ। ਸ਼ੁਰੂ ਕਰਨਾ ਤਾਂ ਬਣਦਾ ਹੈ ਨਾ, ਕਿਉਂਕਿ ਹਰ ਦਿਨ ਦੀ ਆਪਣੀ ਆਪਣੀ ਖਾਸੀਅਤ ਹੈ। ਕਨੇ ਜਿਹੜਾ ਤਿਉਹਾਰ ਹਨ ਜਾਂ ਇਹ ਜਿਹੜਾ ਪਰਵ ਹਨ, ਸਿਆਹਾਂ ਜੋ ਹਮੇਸ਼ਾ ਆਪਣਿਆਂ ਕੰਨੇ ਜੋੜੀ ਕਰੀ ਰੱਖਦੇ ਹਨ, ਆਪਣਿਆਂ ਦਾ ਜਿਹੜਾ ਪਿਆਰ ਹੈ ਸੇ ਕੁਥੀ ਨਾ ਕੁਥੀ ਆਹਾਂ ਜੋ ਮਿਲਦਾ ਹੈ। ਕੰਨੇ ਥੋੜ੍ਹੀ ਦੇਰ ਆਹਾਂ ਵੀ ਜਿਹੜੇ ਸੇ ਆਪਣੀ ਫੈਮਿਲੀ ਕੰਨੇ, ਆਪਣੇ ਜਿਹੜਾ ਫੈਮਿਲੀ ਦੇ ਮਾਤਾ ਪਿਤਾ ਹਨ ਜਾਂ ਕੁਥੀ ਨਾ ਕੁਥੀ ਤਿੰਨਾਂ ਦੀ ਜਿਹੜਾ ਮਦਦ ਹੈ ਸਵੀ ਕਰਦੇ ਹਨ ਕੰਨੇ, ਕਿਉਂਕਿ ਜ਼ਿੰਦਗੀ ਹਮੇਸ਼ਾ ਕਿਆ ਬੋਲਦੀ ਹੈ, ਜ਼ਿੰਦਗੀ ਇਹ ਬੋਲਦੀ ਹੈ ਕਿ ਆਹਾਂ ਕਿਸ ਤਰੀਕੇ ਨੇ ਆਪਣਾ ਜਿਹੜਾ ਸਮੇਂ ਹੈ ਸੇ ਆਪਣਿਆਂ ਜੋ ਦੇ ਦੇਣ, ਜਾਂ ਕਿਸ ਤਰੀਕੇ ਨੇ ਆਹਾਂ ਆਪਣਾ ਸਮੇਂ ਜਿਹੜਾ ਸੇ, ਮੇਰੇ ਆਈਡੀਏ ਨੇ ਬੜੀ ਅਹਿਮ ਭੂਮਿਕਾ ਆਹਾਂ ਦੇ ਜੀਵਨ 'ਚ ਅਦਾ ਕਰਦਾ ਹੈ ਕੰਨੇ। ਪਰ ਅੱਜ ਨੇ ਦੌਰ ਦੀ ਗੱਲ ਕਰੀਏ ਤਾਂ ਕੁਥੀ ਨਾ ਕੁਥੀ ਆਹਾਂ ਆਪਣਾ ਜ਼ਿਆਦਾ ਸਮੇਂ ਜਿਹੜਾ ਸੇ ਸੋਸ਼ਲ ਮੀਡੀਆ 'ਚ ਦਿੰਦੇ ਨੇ, ਜਾਂ ਸੋਸ਼ਲ ਮੀਡੀਆ 'ਚ ਦੇਣਾ ਜਿਹੜਾ ਸੇ ਜ਼ਿਆਦਾ ਪਸੰਦ ਕਰਦੇ ਨੇ। ਕੰਨੇ ਆਪਣਿਆਂ ਜੋ ਨਾ ਦੇ ਕਰੀ ਆਹਾਂ ਜ਼ਿਆਦਾਤਰ ਸੋਸ਼ਲ ਮੀਡੀਆ ਪਰ ਜਿਹੜੇ ਸੇ ਬਿਜ਼ੀ ਰਹਿੰਦੇ ਨੇ। ਤਾਂ ਸ਼ੁਦੋਂ ਜਿਹੜਾ ਸਮੇਂ ਦੀ ਗੱਲ ਆਹਾਂ ਕਰਾ ਦੇ ਨਾ, ਤਾਂ ਦੇਸ਼ 'ਚ ਤੁਸੀਂ ਜੋ ਜਾਂ ਸੋਸ਼ਲ ਮੀਡੀਆ ਚੁਣਨਾ ਪਾਉਣਾ, ਜਾਂ ਆਪਣੀ ਫੈਮਿਲੀ ਚੁਣਨਾ ਪਾਉਣੀ, ਜਾਂ ਆਪਣੀ ਪੜ੍ਹਾਈ ਚੁਣਨਾ ਪਾਉਣੀ, ਕਿਉਂਕਿ ਜ਼ਿੰਦਗੀ ਹੈ, ਜ਼ਿੰਦਗੀ ਹਰ ਦਿਨ ਕੋਈ ਨਾ ਕੋਈ ਜਿਹੜਾ ਸੀਖ ਹੈ ਸਿਆਹਾਂ ਜੋ ਦਿੰਦੀ ਹੈ। ਕਹਿੰਦੇ ਤੁਸੀਂ ਵੀ ਜ਼ਰੂਰ ਜ਼ਿੰਦਗੀ 'ਤੇ ਹਰ ਦਿਨ ਕੋਈ ਨਾ ਕੋਈ ਸੀਖ ਜਿਹੜੇ ਸੇ ਲੈਂਦੇ ਨੇ। ਇਸੀ ਕਹਿੰਦੇ ਆਹਾਂ ਫਰੀ 'ਤੇ ਥੋੜ੍ਹਾ ਜਿਹਾ ਅੱਗੇ ਵਧਦੇ ਨੇ। ਕਹਿੰਦੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਵੀ ਯਹਾਂ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ, ਤਿੰਨਾਂ ਦਾ ਨਾਂ ਹੈ ਚਰਨਦਾਸ ਕਿਨੇ ਸੇ ਰਹਿਣ ਵਾਲੇ ਨੇ ਖਨਿਆਰਾ 'ਤੇ, ਤਾਂ ਜ਼ਰੂਰ ਤਿੰਨਾਂ ਤੱਕ ਆਹਾਂ ਆਏਗੀ ਅਤੇ ਫਰਮਾਇਸ਼ ਪਹੁੰਚਾ ਦੇਣਾ। ਕਹਿੰਦੇ ਤੁਸੀਂ ਸਾਰੇ ਵੀ ਕਿਆ ਕਰਨਾ ਹੈ ਸੇ ਤੁਸੀਂ ਸਾਰਿਆਂ 'ਚੋਂ ਹੀ ਪਤਾ ਹੈ।